ਦਾ ਫਰਮਾਇਸ਼ਾ ਬਦੀਨ ਕਾਂ ਮੋਤੀ ਸੁਨਾਰੋ ਤਲਾਲ ਕਾਂ ਲਿਮੋ ਬਾਜੀ ਮਾਸਟਰ ਨਸਲਪੁਰ ਸ਼ਹਿਰ ਕਾਂ ਕਿਸ਼ਨ ਸੇਜਾਨੀ ਸਾਹਿਬ ਸਿਖਾਤ ਕਾਂ ਫਨਕਾਰ ਫਾਰੂਕ ਸੋਲੰਗੀ ਐਂ ਬੁਝਾਣੀ ਕਾਂ ਹਾਸ਼ਿਮ ਰਾਸ਼ਿਦ ਅਯੂਬ ਸੋਲੰਗੀ ਐਂ ਲਿਮੋ ਬਾਜੀ ਮਾਸਟਰ ਦਰਵੇ ਚਾਹੇ ਦੋ ਚਿੰਚੀ।

ਕਲਿਆਣ ਜੀ ਇਜਾਜ਼ਤ ਨਾ ਮਿਲਣ ਤੇ ਇਤਜਾਜ ਸਪੀਕਰ ਡਾਇਜ਼ਾਡੋ ਨਾਰੇਬਾਜ਼ੀ ਐਮ ਕਿਊ ਐਮ ਦੇ ਇਤਜਾਜ਼ ਦੌਰਾਨ ਸਿੰਧ ਅਸੈਂਬਲੀ ਵਫਾਕੀ ਹਕੂਮਤ ਖਾਂ ਪੈਟਰੋਲ ਤਾਈ ਲੇਵੇ ਖਤਮ ਕਰਨ ਵਾਰੋ ਠਹਿਰਾਓ ਮਨਜ਼ੂਰ ਕਰੇ ਵਰਤੋ ਸਿੰਧ ਅਸੈਂਬਲੀ ਜੋ ਇਜਲਾਸ ਸਪੀਕਰ ਅਵੇਜ ਕਾਦਿਰ ਸ਼ਾਹ ਜੀ ਸਦਾਰਤ ਹੇਠ ਸ਼ੁਰੂ ਥਿਓ ਤਾਂ ਅਪੋਜੀਸ਼ਨ ਲੀਡਰ ਅਲੀ ਖੁਰਸ਼ੀਦ ਅਸੈਂਬਲੀ ਮੈਂਬਰਸ ਪਾਰਾਂ ਐਵਾਨ ਵਾਰਿਓ ਵੀਡੀਓ ਸੋਸ਼ਲ ਮੀਡੀਆ ਤੇ ਰੱਖਣ ਵਾਰੋ ਮਾਮਲੋ ਉਤਾਰਿਓ ਸਪੀਕਰ ਚਯੋ ਤਾਂ ਮੈਂਬਰ ਜਾ ਨਾਰਾ ਦਿਓ ਐਮ ਪੀ ਐਮ ਮੈਂਬਰਸ ਮਾਮਲੇ ਤੇ ਇਤਜਾਜ ਸ਼ੁਰੂ ਕਰੋ ਜਲੰਜਾਰ ਚਯੋ ਤਾਂ ਸਿੰਧ ਹਕੂਮਤ ਲੇਵੀ ਖਤਮ ਵਫਾਕ ਖਾਨ ਲੇਵੀ ਖਤਮ ਕਰਨ ਜੋ ਮੁਤਾਲਬੋ ਕਰੇ ਸਕੇ ਥੀ ਸਪੀਕਰ ਇਜਲਾਸ ਸੁਭਾਣੇ ਤਾਈਂ ਮੁਲਤਵੀ ਕਰੇ ਛੱਡਿਓ।

ਵਪਾਰੀ ਮੀਰ ਰਜ਼ਾ ਕੇਸ ਦੀ ਅਦਾਲਤੀ ਜਾਂਚ ਜਾਰੀ ਵਕੀਲ ਜਿਬਰਾਨ ਨਾਸਿਰ ਦੇ ਸਵਾਲਾਂ ਤੇ ਐਡਵੋਕੇਟ ਜਨਰਲ ਦੀ ਮੁਦਾਖਲਤ ਕਮਿਸ਼ਨ ਐਡਵੋਕੇਟ ਜਨਰਲ ਦੀ ਮੁਦਾਖਲਤ ਤੇ ਗਰੂ ਵਜ਼ੀਰ ਜ਼ਿਆਲ ਅੰਜਾਰ ਕੇ ਨੋਟਿਸ ਜਾਰੀ ਕਰਨ ਦੀ ਹਦਾਇਤ ਕਰੇ ਛੜੀ ਕਮਿਸ਼ਨ ਸਰਬਰਾਹ ਜਸਟਿਸ ਉਮਰ ਸਿਆਲ ਐਡਵੋਕੇਟ ਜਨਰਲ ਕੇ ਮੁਖਾਤਿਬ ਥੀਂਦੇ ਚਯੋ ਤੇ ਸਿੰਧ ਹਕੂਮਤ ਤਰਫਾਂ ਅਵਾਂ ਛੋ ਪਰੇਸ਼ਾਨ ਆਯੋ ਫਰਿਆਦ ਲਾਲਪੁਰ ਚਯੋ ਤੇ ਖਾਨਦਾਨ ਕੇ ਮੁਤਮਿਨ ਕਰਨ ਲਾਇ ਅਦਾਲਤੀ ਕਮਿਸ਼ਨ ਜੋੜੀ ਵਨੇ ਜੇਕਰ ਖਾਨਦਾਨ ਜਾ ਕੁਝ ਸਵਾਲ ਆਇਨ ਤਾਂ ਵਕੀਲ ਜ਼ਰੀਏ ਪੁੱਛਣ ਚਾਹਨ ਥਾ ਤਾਂ ਅਵਾਂ ਕੇ ਕਿਹੜੋ ਮਸਲੋ ਆਏ ਐਡਵੋਕੇਟ ਜਨਰਲ ਚਯੋ ਤੇ ਸਵਾਲ ਵਕੀਲ ਕੇ ਨ ਪਰ ਕਮਿਸ਼ਨ ਕੇ ਕਰਨੋ ਆਏ ਕਮਿਸ਼ਨ ਗਰੂ ਵਜ਼ੀਰ ਜ਼ਿਆਲ ਲੰਜਾਰ ਕੇ ਨੋਟਿਸ ਜਾਰੀ ਕਰਨ ਦੀ ਹਦਾਇਤ ਕਰੇ ਛੜੀ ਨਿਊ ਸਿੰਧਿਆ ਸਾਊਦੀ ਸ਼ਹਿਰਾਂ ਤੇ ਹਮਲਾ ਟੇ ਤਰ ਖਾਂ ਵਧੀਕ ਸ਼ਹਿਰੀ ਜ਼ਖਮੀ ਹੁਸੈਨ ਸਾਊਦੀ ਸ਼ਹਿਰ ਅਬਾ ਕੁਮਿਸ ਮੁਸਤੇਕ ਨਜ਼ਰਾਨ ਜਾਜ਼ਾਨ ਤੇ ਹਮਲਾ ਕਯਾ ਹਮਲਨ ਦੇ ਨਤੀਜੇ ਮੇ ਔਰਤਨ ਸਮੇਤ ਟੇ ਤਰ ਖਾਂ ਵਧੀਕ ਸ਼ਹਿਰੀ ਜ਼ਖਮੀ ਥਿਆ ਸਾਊਦੀ ਇਤਾਦੀ ਫੋਰਸ ਮੌਜੂਦ ਹੁਸੈਨ ਦੇ ਸ਼ਹਿਰਾਂ ਤੇ ਹਮਲੇ ਜੋ ਸਖਤ ਜਵਾਬ ਦਿਨੋ ਵਿੰਦੋ।